0: ਵੋਡਾਫੋਨ ਮੇਕਅਪ ਨੈਂਸ ਸੀਨਨ ਦੇ ਖਾਬੋਂ ਨੀ ਕਰੇ ਕੋ ਦਿਖਾਣ ਬੋਂ ਕਰੇ ਕੇ ਕਨੋ ਆਨੇ ਕੇ ਦੇ ਫਾਈਵ ਅਪ ਯੋਨ ਤੇ ਦੇ ਬੁਇੰਤਾਰਾ ਕੇ ਦੇ ਨੇ ਬੁਇੰਤਾਰਾ ਦੇ ਰੀਚਾਰਜ ਦੇ ਫੋਰ ਅਪ ਯੋਨ ਦੇ ਬੁਇੰਤਾਰਾ ਦੇ ਥ੍ਰੀ ਅਪ ਯੋਨ ਦੇ ਬੁਇੰਤਾਰਾ ਕੇ ਦੇ ਮਦੋ ਨੰਤਾਰਾ ਦੇ ਰੀਚਾਰਜ ਆ ਦੇ ਟੂ ਅਪ ਯੋਨ ਦੇ ਵੋਵ ਕੇ ਦੇ ਤੇਨ ਵੰਤਾਰਾ ਨੋ ਕੋਨ ਦੋ ਵੰਤਾਰਾ ਆ ਨੈਟ ਮਨੀ ਇਬ ਕਿੰ ਦੋ ਵੰਤਾਰਾ ਆ ਦੇ ਤੇਨ ਵੰਤਾਰਾ ਇਨ ਅ ਬੈਨ ਡੈਨ ਦੋ ਵਨ ਦੇ ਬੋਂ ਦੇ ਓ ਨੋ ਵਨ ਰੀਚਾਰਜ ਇਨ ਅ ਬੈਨ ਡੈਨ ਵੋਵ ਦੇ ਬੋਂ ਦੇ ਬੁਇਨਾ ਆ ਦੇ ਬੁਇਨਾ ਦੋ ਵਨ ਰੀਚਾਰਜ ਇਨ ਅ ਬੈਨ ਡੈਨ ਇਬ ਕਿੰ ਦੇ ਲੋ ਦੇ ਬੋਂ ਆ ਵਾਈ ਦੋ ਵੰਤਾਰਾ ਇਬ ਕਿੰ ਇਸ਼ੂ ਦੇ ਬੋਂ ਆ ਵਾਈ ਕਰ ਜੋ ਨਰੀ ਆ ਦੇ ਬੁਇੰਤਾਰਾ ਆ ਤੇਨ ਮੇ ਬੁਇੰਤਾਰਾ ਦੇ ਰੀਚਾਰਜ ਆ ਨਾ ਖੁਨਾ ਨੇ ਬੈਨ ਡੈਨ ਇਨ ਅ ਨੋ ਦੇ ਬੁਇਨਾ ਦੇ ਬੋਂ ਇਰੀ ਬੋ ਰੋਈ ਅ ਤੇ ਖੁਨਾ ਖੈ ਲੇ ਕਿ ਨੋ ਯੇ ਨਾ ਨਿਕਰੀ ਨਾ ਕਿ ਨੰ ਦੇ ਮੇਕਾ ਪੋਨਾਂਸਾ
1: Holy Pass. Nurang kay te puro roi yon te Holy Pass.
0: Kare ki am tata e ke sana. Awa ke tibili ka bongo nana. Sin to wana tara bona. Ina nun te wana te bong. Ore yang kay star to wana to wana to wana te bong. Te bukini ka nam te puro roi yei. Iri suwa ake po na kay reki na po yei. One home.